0: ਚਮਚਾ ਲਿੱਤਾ ਈ
1: ਲਿੱਤਾ ਭਾਜੀ ਲਿੱਤਾ
0: ਢੋਲਕੀ ਲਿੱਤਾ ਈ
1: ਲਿੱਤੇ ਭਾਜੀ ਲਿੱਤੀ
0: ਫਿਰ ਵੇਖ ਕੀ ਰਿਹਾ ਏ
1: ਮਨ ਲਗਾ ਤੁਸੀਂ ਸ਼ੁਰੂ ਕਰੋਗੇ।